0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: Okay, doctor.
1: Relax, relax yourself, totally relax yourself. मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Boy, okay. City Dreams, Navan Sandune, JB Singer. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful. Yeah. I'm pulling out books on business. It could be your thing about CEOs and their journeys and the rest of that. So I need to read the books that sit on the bookshelf. Yeah, let me just get these levels sort of correct the best that I can to have it better. On the way back from flying out to a certain country, I was hooked on this one song, which is a few years old. Dil Pretty Long, Jat De Jawani. Let's go. Radiation, the number one station for the Asian Invasion.
0: Radiation, the number one station for the Asian Invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ, ਹੁਣ ਤਾਂ ਗੱਲ ਜੱਟ 'ਤੇ ਜਵਾਨੀ।

0: ਅਮਲੀਆਂ ਦਾ ਰਾਜ ਚੱਲੇ.
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ, ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ. ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ. ਬਟ ਯੇ, ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਡਾਨਾ, ਦਿਸ ਡਾਇਲੌਗ, ਚੈੱਕ ਇਟ ਆਊਟ.
2: ਹੋਰਰ ਸਸਪੈਂਸ ਕਾ ਬਾਦਸ਼ਾਹ Hitchcock का नाम तो तुम सुना ही होंगे.
3: हाँ सुना.
2: गुड गुड भाई, उसका दूर का रिलेटिव है Hitchcock, you know, Hitchcock, Hitchcock.
1: What the hell? Anyway, we've got like about 10 minutes left of the show. Doing okay, trying to play out whatever I can. There's too much music being sent in, but it's a good thing. I remember the early days of radio, just reaching out to different labels and everything, man. What the hell? Now it's different, isn't it? So yeah, this is, yeah man, let's do it. One call away, Arjun Dillon. I'm pretty sure that is Jazzy B. Yeah, Jazzy B and Mercy's on this one, man. Let's go.
4: Radiation, the number one station for the Asian invasion.

0: because everything has been weaponized to work against you and God's truth. Education, entertainment, and economics. You're a slave to each one.
1: Radiation.
2: Hey, it's Saloni, and you're listening to Radiation, the number one station for Asian invasion.
3: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
4: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
5: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
3: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕੜ ਚਿਪਸ ਚੱਬੀ ਜਾਂਦੀ ਆ
5: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
6: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pearly uncles with x-ray glasses compel you. To leave this girl's forsaken body so she's free to dress sensibly and dance to proper music on
1: Radiation, the number one station for the Bagel Asian. Bagel Asian.
7: 2.5 million years late, but still.
8: Originally, the show was supposed to start, yeah. 10 a.m. in the morning. It's the tiredness in my body, the exhaustion. I am exhausted and I can't even put it into words how exhausted I am. So when I sleep, I'm dead to the world. But that's down to my own dumbness, yeah, in life, yeah. No, I'm not a shrabi. No, I'm not a kebabi. But good morning, Bekaji. Amen. Are you okay? Brother Sean, Brother Errol, Adrian, aka Vaughn, aka Ralphius, proud sponsor for the show by trying to give me cakes to get me even fatter, sugar rush to keep me going, feeling good, feeling powerful, doing the show right about now. Welcome to me, Dav, rhymes with Chav, on Radiation, the number one station for the Asian invasion. Let's kick off the show with the first track by Kulwinder Tillon. Kalibandra Tello, Pav Kidna, the two Pavs, Kali Kithimil.
1: Radiation, the number one station for the Bagel Asian.

0: ਸ਼ੁਰੂ ਪੈ ਗਿਆ, ਕੁਝ ਹੱਥ ਲਿਖਦੇ ਨੇ, ਕੋਈ ਦੂਜੇ ਹੈ। ਉਹਨਾਂ ਨੇ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ, ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਨਿੰਗ ਐਮਸੀ, ਹੋਪ ਯੂ ਗੁੱਡ ਬ੍ਰੋ. 1984, so the track is to play out in the car, yeah, the Loved, right, by Players Lab. This is Veria. I love Veria. Check it out. Players Lab featuring Abhilasha, Jasper Nesser and Onkar Sumal. Here we go.
2: Radiation, the number one station for the Pagal Asian.

0: Radiation, the number one station for the Pagal Asian. Pagal Asian.
1: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ।

0: Radiation, the number one station for the Boggle for the Asian. Boggle Asian.
1: I've given verdicts in over 200 cases, Joseph. I've never seen people so involved in a case before.
2: It's a religion which keeps them united, I say.
1: It also divides them. How else have we ruled over them for so long?
3: ਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾ ਦੇਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਕਟ

0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: Okay, doctor.
1: Relax, relax yourself, totally relax yourself. मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Boy, okay. City Dreams, Navan Sandun, JB Singer. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful, yeah. I'm pulling out books on business. It could be a thing about CEOs and their journeys and the rest of that, so I need to read the books that sit on the bookshelf, yeah. Let me just get these levels sort of correct the best that I can to have it better. On the way back from flying out to a certain country, I was hooked on this one song, which is a few years old. Dil Prithi Long, Jatta Jawani. Let's go. Radiation, the number one station for the Asian Invasion.
0: Radiation, the number one station for the Asian Invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ, ਹੁਣ ਤਾਂ ਗੱਲ ਜੱਟ 'ਤੇ ਜਵਾ।

0: ਅਮਲੀਆਂ ਦਾ ਰਾਜ ਚੱਲੇ
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ ਬਟ ਯੇ ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਡਾਨਾ ਦਿਸ ਡਾਇਲੌਗ ਚੈੱਕ ਇਟ ਆਊਟ
2: ਹਾਰਰ ਔਰ ਸਸਪੈਂਸ ਕਾ ਬਾਦਸ਼ਾਹ ਹਿਚਕੌਕ ਕਾ ਨਾਮ ਤੋ ਤੁਮ ਸੁਨਾ ਹੀ ਹੋਗੇ
3: ਹਾਂ ਸੁਨਾ
2: ਗੁੱਡ ਗੁੱਡ ਭਾਈ ਉਸਕਾ ਦੂਰ ਕਾ ਰਿਲੇਟਿਵ ਹੈ ਹਿਚਕੌਕ ਯੂ ਨੋ ਹਿਚਕੌਕ ਹਿਚਕੌਕ
1: What the hell? Anyway, we've got like about 10 minutes left of the show. Doing okay, trying to play out whatever I can. There's too much music being sent in, but it's a good thing. I remember the early days of radios reaching out to different labels and everything, man, what the hell? And now it's different, isn't it? So yeah, this is... Yeah, man, let's do it. One call away, Argent Delon. I'm pretty sure that is Jazzy B... Yeah, Jazzy B and Mercy's on this one, man. Let's go.
4: Radiation, the number one station for the Asian invasion.

0: Radiation.
1: Hey, this is H Bros, and you are listening to Radiation, the number one station.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ। ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ।
0: ਕੋਈ ਨਾ ਵੀਰਾ, ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ।
3: ਉੱਪੜ ਵਾਲੇ ਕਾ ਨਾ ਜੱਫੋ, ਕਿਸੇ ਨੇ ਮੈਨੂੰ ਬੁਲਾਇਆ, 500 ਪਾਉਂਡ ਮੈਨੂੰ ਦਾਨ ਕਰ ਲਓ, ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ। ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ?
2: ਇੱਥੇ ਆ ਉੱਪੜ। 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ, ਬਸ ਬੜਕਰ ਚਿਪਸ ਚੱਬੀ ਜਾਂਦੀ ਆ।
3: ਅੱਛਾ, ਇਨੀਸ਼ੀਅਲ ਡਾਇਗਨੋਸਿਸ, ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ। 2000 ਪਾਉਂਡ ਦਾਨ ਕਰ ਲਓ। ਮੇਰੇ ਨਾਲ ਜੱਫੋ,
4: ਦ ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ, ਰੈਂਡਮ ਗਾਇਜ਼ ਆਫ ਸੋਹੋ ਰੋਡ ਕੰਪੈਲ ਯੂ, ਪਰਲੀ ਅੰਕਲਸ ਵਿਦ ਐਕਸ-ਰੇ ਗਲਾਸਿਸ ਕੰਪੈਲ ਯੂ, to leave this girl's forsaken body so she's free to dress sensibly and dance to proper music on
0: Radiation, the number one station for the Bargle Asian. Bargle Asian.
5: 2.5 million years late, but still.
3: Originally, the show was supposed to start, yeah, at 10 a.m. in the morning. The tiredness in my body, the exhaustion, I am exhausted. And I can't even put it into words how exhausted I am. So when I sleep, I'm dead to the world. But that's down to my own dumbness, yeah, in life, yeah. No, I'm not a shrabi. No, I'm not a kebabi. But good morning, Bekaji. Hey, amen, are you okay? Brother Sean, Brother Errol, Adrian, aka Vaughn, aka Ralphius. Ad sponsor for the show by trying to give me cakes to get me even fatter. Sugar rush to keep me going. Feeling good, feeling powerful, doing the show right about now. Welcome to me, Dav, rhymes with Chav, on Radiation, the number one station for the Asian invasion. Let's kick off the show with the first track by Kulvinder Tillon. Kulvinder Tillon. Pav kitna? The two Pavs. Gali kitimil.
0: Radiation, the number one station for the Bargle Asian.

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਉੱਥੇ ਯੂਥ ਹੋਸਟਲ 'ਚ ਲੈ ਕੇ ਗਏ ਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀਗੇ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਤ ਨੇ ਕੋਈ ਦੂਜੇ ਆ। ਉਹਨਾਂ ਨੇ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾਤੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: ਬ੍ਰਦਰ ਓਂਕਾਰ ਸੁਮਨ, ਰਾਣੀ ਐਮ ਸੀ, ਹੋਪ ਯੂ ਗੁੱਡ ਬ੍ਰੋ, 1984, so the track is to play out in the car, yeah, the Loved, right, by Players Lab. This is Vedia. I love Vedia. Check it out. Players Lab featuring Abhilasha, Jasper Nesser and Onkar Sumal. Here we go.
2: Radiation, the number one station for the Bagel Asian.